ਗਿਆ ਹੈ। ਮ੍ਰਿਤਕਾਂ ਵਿੱਚ ਗੁਜਰਾਤ ਦੇ 5 ਪ੍ਰਤੀਕ ਥੇ ਅਤੇ ਜਦਕਿ ਚਾਲਕ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਪ੍ਰਯਟਕ ਹਿਮਾਚਲ ਘੁੰਮਣੇ ਆਏ ਥੇ ਅਤੇ ਮਨਾਲੀ ਕਡਲੌਜੀ ਜਾਇਆ ਕਰਦੇ ਥੇ। ਚੰਬੇ ਦੇ ਉਪਾਯੁਕਤ ਮੁਕੇਸ਼ ਰਿਪਸਵਾਲ ਨੇ ਗਲਾਇਆ ਕਿ ਦੁਰਘਟਨਾ ਦੇ ਟਾਈਮਾਂ ਇਲਾਕੇ ਵਿੱਚ ਬੜੀ ਤੇਜ਼ ਵਰਖਾ ਲੱਗੀ ਸੀ ਅਤੇ ਘਟਨਾ ਦੇ ਤੁਰੰਤ ਬਾਅਦ ਬਚਾਵ ਅਤੇ ਰਾਹਤ ਕਾਰਿਆ ਸ਼ੁਰੂ ਕਰ ਦਿੱਤੇ ਗਏ ਥੇ। ਪੁਲਿਸ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਸਿਕਾਰੀ ਕਰਦੀ ਹੈ। ਇਸੀ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ਉੱਪਰ ਸ਼ੋਕ ਵਿਅਕਤ ਕਰਦੇ ਪ੍ਰਭਾਵਿਤ ਟੱਬਰਾਂ ਜੋ ਹਰ ਸੰਭਵ ਮਦਦ ਕਰਨ ਦੀ ਅਤੇ ਕੰਨੇ ਘਾਇਲਾਂ ਜੋ ਇਲਾਜ ਦੀ ਬਿਹਤਰ ਸੁਵਿਧਾ ਉਪਲਬਧ ਕਰਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਜੋ ਨਿਰਦੇਸ਼ ਦਿੱਤੇ ਦੇ ਹਨ। ਇਹ ਤਾਂ ਸ਼ਰੋਤਾਓ ਅੱਜ ਦੇ ਜਿਹੜੇ ਸੀ ਖਾਸ ਸਮਾਚਾਰ ਸੀ। ਇੱਕ ਲੋਕ ਗੀਤ ਸੁਣਾਉਂਦੇ ਫਿਰ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ।

ਅਨਸੋਖਾ ਪਰ ਤੇਜ਼ ਅਤੇ ਜ਼ਿਆਦਾ ਸਹੂਲਤ ਪਰਕ ਬਣਾਏ ਦਿੱਤਿਆ ਦਾ ਹੈ। ਅਸਾਂ ਦੇ ਮੁਲਕ ਜੈਸੇ ਵੱਡੇ ਵੱਡੇ ਅਤੇ ਵੱਖਰੇ ਵੱਖਰੇ ਜਿਹੜੇ ਸੇ ਰੀਤੀ ਰਿਵਾਜ਼ ਧਰਮ ਸੰਪਰਦਾਇ ਪਰਿਸਥਿਤੀਆਂ ਵਾਏ ਜਿਹੜੇ ਸੇ ਮੁਲਕ ਵਿੱਚ ਵੀ ਤਕਨੀਕ ਦਾ ਪ੍ਰਭਾਵ ਜਿਹੜਾ ਸੇ ਸਿਰਫ ਰੋਜ਼ਮਰ੍ਹਾ ਦੀ ਜ਼ਿੰਦਗੀ ਤਿਕਰ ਸੀਮਤ ਨਹੀਂ ਹੈ, ਬਲਕਿ ਇਸ ਏਰਾ ਬੜਾ ਹੀ ਵਿਆਪਕ ਸਮਾਜਿਕ ਬਦਲਾਵ, ਆਰਥਿਕ ਤਰੱਕੀ ਅਤੇ ਦੁਨੀਆ ਭਰ ਤਿਕਰ ਜਿਹੜੇ ਸੇ ਵਿਆਪਕ ਰੂਪ ਕਨੇ ਇਸ ਜੋ ਅਸੀਂ ਦਿਖਦੇ ਕਿ ਵੈਸੇ ਇਸ ਪ੍ਰਭਾਵ ਜਿਹੜੇ ਸੇ ਤਕਨੀਕ ਦਾ ਪ੍ਰਭਾਵ ਦਿਖਾਈ ਦਿੰਦਾ। ਅਗਰ ਅਸੀਂ ਸਮਾਜਿਕ ਤੌਰ ਪਰ ਗੱਲ ਕਰਦੇ ਤਾਂ ਅੱਜ ਮੋਬਾਈਲ ਫੋਨ ਹਨ, ਇੰਟਰਨੈਟ ਹੈ, ਸੋਸ਼ਲ ਮੀਡੀਆ ਹੈ, ਇਸ ਨੇ ਜਿਹੜੇ ਸੇ ਮਨੁਆ ਜੋ ਆਪੂ ਕਨੇ ਜੋੜਨੇ ਦਾ ਕੰਮ ਕੀਤਾ ਹੈ ਅਤੇ ਔਨਲਾਈਨ ਸ਼ਿਕਸ਼ਾ ਦੂਰ ਦਰਾਜ ਇਲਾਕਿਆਂ ਵਿੱਚ ਪੜ੍ਹਨ ਵਾਲੇ ਕੁੜੀਆਂ ਮੁੰਡੇ ਜੋ ਵੀ ਸ਼ਿਕਸ਼ਾ ਪ੍ਰਾਪਤ ਕਰਨ ਦਾ ਜਿਹੜਾ ਸੇ ਮੌਕਾ ਇਸ ਕਨੇ ਮਿਲਿਆ ਕਰਦਾ ਹੈ। ਡਿਜੀਟਲ ਸਵਾਸਥਿਆ ਜਿਹੜੀ ਸੇਵਾਏ ਹਨ

ਇਸ ਵਾਸਤੇ ਨੁਮਾਇੰਦੇ ਜਿਸ ਚੁਣੀ ਅਤੇ ਜਿਹਨੂੰ ਕਿ ਚਿਰ ਚੁਣੀ ਨਾ ਲਗੁਰੇ ਜੇ ਸੁਭਿਆਂ ਕਿਆ ਛੋਟੇ ਸਤਰ ਪੁਰ ਜੇ ਨੁਮਾਇੰਦਾ ਚੁਣੀ ਤਾਂ ਆਪਣੇ ਇੱਕ ਛੋਟੇ ਗ੍ਰਹਿਆਂ ਜਿਸ ਵਾਰਡ ਵੀ ਬੋਤੇ ਜੇ ਸ਼ਬਦ ਪੰਚਾਇਤੀ ਰਾਜ ਵਿਵਸਥਾ ਅੰਤਰ ਦੇ ਯਾਰਾ ਵਾਰਡ ਅੰਤਰ ਜੇ ਚੁਣੀ ਅਰਬੂ ਤਾਂ ਸੇ ਛੋਟੇ ਜਿਹੇ ਗ੍ਰਹਿਆਂ ਜੇ ਹੈ ਅੱਖ ਗ੍ਰਹਿ ਐਕੀ ਜਗ੍ਹਾ ਅਸ ਬੂਤੇ ਤੱਠਣੀ ਬਾਰੇ ਸੇ ਸੋਚਦਾ ਔਰ ਸੇ ਤੱਠਣੀ ਬੋ ਕੇ ਅਗਰ ਨਾ ਤਾਂ ਪੰਚਾਇਤ ਤੱਕਰ ਗ੍ਰਾਮ ਸਭਾ ਤੱਕਰ ਫਿਰ ਪੰਚਾਇਤ ਤੱਕਰ ਫਿਰ ਤਸਕਿਆ ਅਗਰ ਚਾਹੇ ਸੇ ਪੰਚਾਇਤ ਸਮਿਤੀ ਸਤਰ ਤੱਕਰ ਜਾਂ ਜ਼ਿਲ੍ਹਾ ਸਤਰ ਤੱਕਰ ਤਸ ਪੁਜਾਣੀ ਹੈ ਫਿਰ ਤਸਕਿਆ ਅਗਰ ਔਰ ਜੇ ਪੰਚਾਇਤ ਜੇ ਬਣੋਰੀ ਬੂਤੀ ਐਸੇ ਜੇ ਨੁਮਾਇੰਦੇ ਜੇ ਵਾਰਡ ਵਾਲੇ ਸੇ ਪੰਚ ਸਰਪੰਚ ਔਰ ਸਾਥੇ ਪੰਚਾਇਤ ਵਾਲਾ ਜੇ ਪ੍ਰਧਾਨ ਅਸਤਾ ਉਹ ਪ੍ਰਧਾਨ ਅਸਤਾ ਜਾਂ ਤੁਹਾਡੀ ਜੇ ਸਰਕਾਰੀ ਇੱਕ ਨੁਮਾਇੰਦਾ ਬੂਤਾ ਸੈਕਟਰੀ ਸਚਿਵ ਜਿਸ ਬੋਤੇ ਇਹ ਮਿਲੀ ਕੇ ਜਸਤੇ ਸੇ ਗ੍ਰਹਿ ਤਰੱਕੀ ਵਾਲੇ ਜੇ ਕੰਮ ਕਾਜ ਅਸਤੇ ਤਸ ਅਗਰ ਅਗਰ ਸੰਸਥਾ ਤੱਕ ਨਾ ਤਾਂ ਸੇ ਫਿਰ ਤਸਕੇ ਅਗਰ ਔਰ ਫਿਰ ਸੇ ਸਰਕਾਰ ਤੱਕਰ ਪੁੱਜਦੀ ਹੈ ਗੱਲ ਇਹ ਔਰ ਤਸ ਸਾਵਜੋ ਜਸਤਾ ਸੇ ਕੰਮ ਕਾਜ ਤੜੀ ਹੇਰੀ ਤਾਂ ਔਰ ਫਿਰ ਅਗਲੇ ਵਾਰ ਵੀ ਤਸ ਸਾਵਜੋ ਤੜੀ ਦੀ ਤਾਂ ਨਾ ਜਸਤੇ ਸੇ ਸਕੀਮੇ ਬਣਤੀ ਤਾਂ ਨਾ ਬਜਟ ਹੀ ਤਾਂ ਕੁਛ ਬਜਟ ਜਸਤੇ ਸੇ ਸਰਕਾਰੀ ਜੇ ਰਾਜ ਵਾਲੀ ਸਰਕਾਰ ਬੂਤੀ ਤਾਂ ਸੇ ਤਰਫਾ ਬੂਤਾ ਕੁਛ ਜਸਤੇ ਸੇ ਨਾ ਵੀ ਸੇ ਸੈਂਟਰ ਸਰਕਾਰ ਵੀ ਕੁਛ ਇਮਦਾਦ ਕਰਤੀ ਰਹਤੀ ਤਾਂ ਸਾਵਜ ਬੂਤੇ ਤਾਂ ਇਹ ਕੰਮ ਕਾਜ ਕਰਨਾ ਬੋਣਾ ਕਿ ਸਾਵਜ ਬਜਟ ਇਸਤੇਮਾਲ ਬੋਣਾ ਕਿ ਕੰਮ ਪਹਿਲੇ ਕਰਨਾ ਕਿ ਬਾਅਦ ਮੇ ਕੰਮ ਕਰਨਾ ਸਭ ਜ਼ਿੰਮੇਵਾਰੀ ਹੈ ਗ੍ਰਾਮ ਸਭਾ ਹੀ ਗ੍ਰਾਮ ਸਭਾ ਹੀ ਬੁਣਨੇ ਮਤਲਬ ਗ੍ਰਹਿ ਸਿਰਫ ਮੈਣੂ ਕੇ ਗ੍ਰਾਮ ਗ੍ਰਹਿ ਆਮ ਮੈਣੂ ਕੇ ਔਰ ਅਸ ਰਿਵਾਜ਼ ਇੰਨਾ ਬਣ ਗਈ ਰਿਹਾ ਸੋਚ ਇੰਨੀ ਬਣ ਗਈ ਰਹੀ ਕਿ ਕੰਮ ਜੇ ਇਹ ਤਾਂ ਫੈਸਲੇ ਜਿਸਤੇ ਕਰਨੇ ਤਾਂ ਪ੍ਰਧਾਨ ਕਰਨੇ ਇਹ ਤਾਂ ਮੈਂਬਰ ਕਰਨੇ ਇਹ ਤਾਂ ਜਿਸਤੇ ਸੇ ਉਹ ਪ੍ਰਧਾਨ ਕਰਨੇ ਜਾਂ ਤਾਂ ਸੈਕਟਰੀ ਕਰਨੇ ਠੀਕ ਹੈ ਆਖਰੀ ਜੇ ਕੰਮ ਕਰਨੇ ਵਾਲੇ ਜੇ ਤਾਂ ਨਾ ਜਿਸਤੇ ਸੇ ਅਗਰ ਨੈਣੇ ਵਾਲੇ ਸਹੀ ਹਸਤੇ ਬਿਲਕੁਲ ਇਸ ਅੰਤਰ ਕੋਈ ਦੂਰ ਆਏ ਨਹੀਂ ਲੇਕਿਨ ਅਸਲ ਵਿੱਚ ਜਿਸਤੇ ਫੈਸਲੇ ਕਰਨੇ ਵਾਲੇ ਗ੍ਰਾਮ ਵਾਲੇ ਵਾਸਤੇ ਅਗਰ ਇਹ ਗੱਲ ਸਮਝੀਂਗੇ ਇਹ ਪੈਕਣੀਗੇ ਤਾਂ ਕੰਮ ਠੀਕ ਬੂਤੇ ਨਾ ਤਾਂ ਫਿਰ ਅਸ ਇਹ ਖਿਉਰ ਦੀ ਜਿਸਤੇ ਸੇ ਬੋਤੇ ਕਿ ਹੋਰੀ ਸਰ ਜਿਸਤੇ ਸੇ ਬੋਤੇ ਚਾਂਟ ਰਹੇ ਤੇ ਕਿ ਵੀ ਉਹਨੇ ਠੀਕ ਕਿਉਂ ਨਹੀਂ ਗਲਤ ਕਿਉਂ ਅਸਰ ਤਾਂ ਸੁਸੁਰ ਕਾਨੂੰਨ ਕਿਉਂ ਇਹਨਾਂ ਗਲਤ ਕਿਉਂ ਤਾਂ ਐਸੇ ਜ਼ਿੰਮੇਵਾਰ ਹਾਂ ਸਿਰਫ ਗ੍ਰਾਮ ਵਾਲੇ ਵਾਸਤੇ ਖੈਰ ਇਹਨੇ ਵਾਲੇ ਟਾਈਮ ਅੰਤਰ ਫਿਰ ਤੁਹਾਨੂੰ ਜੋ ਇਸ ਬਾਰੇ ਹੋਰ ਗੱਲਾਂ ਅਤੇ ਥੋੜ੍ਹੀ ਦੇਸ਼ੇ ਪ੍ਰਦੇਸ਼ੇ ਖਾਸ ਖਾਸ ਖਬਰ ਵੀ ਤੁਹਾਨੂੰ ਸੁਣਾਈ ਛੱਟੇ ਸੁਭਿਆਂ ਕਿਹਾ ਪਹਿਲੀ ਖਬਰ ਆ ਸਕੇ ਅਸਤੀ ਕਿ ਭਾਈ ਜੇ ਹਿਮਾਚਲ ਪ੍ਰਦੇਸ਼ ਸਕੂਲੇ ਜੇ ਪੜ੍ਹਾਈ ਵਾਲਾ ਜੇ ਬੋਰਡ ਆਏ ਤਾਂ ਸੇ ਤਰਫਾਂ ਹੀ ਐਤਵਾਰੇ 11 ਵਜੇ ਜੈਸੇ ਦਸ਼ਵੀਂ ਕਲਾਸੀ ਜੈਸੇ ਰਿਜ਼ਲਟ ਕੈਡੀ ਗੇਰਾ ਔਰ ਇਸ ਅੰਤਰ ਜਸਤਾ ਜੇ ਮੈਰਿਟ ਵਾਲੀ ਜੇ ਸੂਚੀ ਬਣੋ ਰਹੀ ਤਾਂ ਸੰਤਰ ਕੁਈ ਕੇ ਦਬਦਬਾ ਜਾਰੀ ਅਸਤਾ ਇਸ ਸਾਲ ਜੇ 93,876 ਜੇ ਗੈਬਰਾਂ ਇਮਤਿਹਾਨ ਦੋ ਤੋਥੀਆਂ ਤੈਨਾ ਬੱਚਾਂ ਜਸਤਾ ਸੇ 78,850 ਜੇ ਗੈਬਰ ਰਸਤੇ ਸੇ ਤਬੇ ਪਾਸ ਔਰ 8,433 ਗੈਬਰ ਜਸਤੇ ਸੇ ਭੈਣ ਜੀ ਮਤਲਬ ਤੈਨੇ ਜੀ ਇਹ ਕੰਪਾਰਟਮੈਂਟ ਔਰ ਐਸੇ ਜੇ ਸਾਥੇ 6,559 ਜੇ ਗੈਬਰ ਰਸਤੇ ਸੇ ਫੇਲ ਬਤਾਈ ਔਰ ਕੁਛ ਕੁੱਲ 83% ਜੇ ਸਾਲੇ ਜੇ ਦਸ਼ਵੀਂ ਜਸਤੇ ਸੇ ਰਿਜ਼ਲਟ ਬਤਾਈ ਔਰ 83.7 ਜਸਤੇ ਸੇ ਮਤਲਬ ਕਿ ਕੁੱਲ ਜਸਤੇ ਜੇ ਪਾਸ ਹੋ ਰਹੇ ਤਾਂ ਸਾਵਾ ਜੇ ਨਾ ਔਰ ਦਸ਼ਵੀਂ ਅੰਤਰ ਜੇ ਇਸ ਵਾਰ 107 ਜੇ ਗੈਬਰ ਜੇ 100 ਗੈਬਰਾਂ ਪੁੱਛੀਏ ਰੇ ਤੈਨਾ ਬੱਚਿਆਂ 83 ਜਸਤੀ ਸੇ ਕੁਈ ਅਸਤੀ ਔਰ 24 ਜਸਤੀ ਸੇ ਕੁਏ ਅਸਤੇ ਔਰ ਕਾਂਗੜੇ ਜ਼ਿਲ੍ਹੇ ਅੱਖ ਨਿੱਜੀ ਸਕੂਲੇ ਜੇ ਕੁਈ ਅਸਤੀ ਅਨਮੋਲ ਤੈਨੀ 700 ਬੱਚਾਂ 699 ਨੰਬਰ ਨਹੀਂ ਕਿ ਜਸਤਾ ਸੇ ਪਹਿਲਾ ਸਥਾਨ ਹਾਸਿਲ ਕੀਤਾ ਤਾਂ ਸਭਿਆਂ ਸ਼ਫੈਸ਼ ਵੀ ਦੇ ਸਕਦੇ ਔਰ ਵਧਾਈ ਵੀ ਦੇ ਸਕਦੇ ਹੈ ਨਾ ਔਰ ਅਗਰ ਜਾਂ ਸਕੇ ਖਬਰ ਅਸਤੀ ਕਿ ਪੰਚਾਇਤੀ ਜੇ ਵੋਟਿਆਤੀ ਵਾਸਤੇ ਜੇ ਨਾਮਾਂਕਨ ਨਾਂ ਦੇਣ ਵਾਲਾ ਜੇ ਕੰਮ ਕਾਜ ਚਲੋ ਥਿਆ ਤਾਂ ਸੇ ਅੱਜ ਆਖਰੀ ਦਿਨ ਥਿਆਂ 26, 28 ਅਤੇ 30 ਮਈ ਰੋਜ਼ ਜਸਤੇ ਬੋਣੀ ਅਸਤੀ ਬੋਟਿਆਤ ਅੱਖ ਜੇ ਮੌਸਮੇ ਵਾਲੀ ਖਬਰ ਅਸਤੀ ਸੇ ਇਹਨੂੰ ਬਤਾਈਏ ਰੂ ਕਿ ਪੂਰੇ ਹਿਮਾਚਲ ਅੰਤਰ ਅੱਜ ਪੁੱਥਾਂ 15 ਮਈ ਰੋਜ਼ ਤੱਕ ਜਸਤੇ ਸੇ ਜ਼ਿਆਦਾਤਰ ਇਲਾਕਿਆਂ ਮੇਘ ਈਣ ਅਸਤਾ ਔਰ ਕੁਛ ਇਲਾਕਿਆਂ ਜਸਤਾ ਸੇ ਸ਼ਹਿਰੂ ਵੀ ਲੱਗਣ ਅਸਤਾ ਅਤੇ ਕੁਛ ਖਾਸ ਖਾਸ ਖਬਰੇ ਥੀ ਦੇਸ਼ੇ ਪ੍ਰਦੇਸ਼ੇ ਔਰ ਐ ਵਿਅਖ ਨੂੰ ਛੁੱਟੀ ਬਹਿਦੇ ਜਿਹੜੇ ਲੋਕ ਗੀਤ ਅਸ ਤੁਹਾਂ ਦੀ ਤਿਆਰ ਥੇਰੂ ਸੁਣਦੇ ਅਸ ਪੰਗਵਾੜੀ ਲੋਕ ਗੀਤ ਪੂਰਾ ਆਨੰਦ ਨਹੀਂ ਤੁਵੇ।

ਘੜਾ ਸਾਰੇ ਭਾਰਤ ਵਰਸ਼ੋ ਦੇ ਕਈ ਗਤੀਵਿਧੀਆਂ ਦੇ ਸਾਥੀ ਮਨਾਇਆ ਜਾਓ। ਵਿਗਿਆਨ ਔਰ ਪ੍ਰੌਦਯੋਗਿਕੀ ਮੰਤਰਾਲੇ ਦੁਆਰਾ ਕਾਰਜਕ੍ਰਮ ਆਯੋਜਿਤ ਕੀਏ ਜਾਓ। ਵਿਗਿਆਨ ਪ੍ਰਦਰਸ਼ਨੀਆਂ ਔਰ ਨਵਾਚਾਰ ਮੇਲੇ ਲਗਾਏ ਜਾਓ। ਕਾਰਜਸ਼ਾਲਾਏ ਔਰ ਸੈਮੀਨਾਰ ਆਯੋਜਿਤ ਕੀਏ ਜਾਓ। ਕੁਇਜ਼ ਪ੍ਰਤੀਯੋਗਿਤਾਏ ਔਰ ਹੈਕਥੋਨ ਸਟਾਰਟਅਪ ਪ੍ਰਦਰਸ਼ਨ ਕੀਏ ਜਾਓ। ਰਾਸ਼ਟਰੀ ਪ੍ਰੌਦਯੋਗਿਕੀ ਦਿਹਾੜੇ ਦਾ ਮਹੱਤਵ ਇਸ ਮਾਇਨੇ ਦੇ ਅਸੋ ਜੇ ਇਹ ਭਾਰਤ ਔਰੀ ਤਕਨੀਕੀ ਉਪਲਬਧੀਓਂ ਕੇ ਉਜਾਗਰ ਕਰੋ। ਨਵਾਚਾਰ ਔਰ ਉਦਯਮਿਤਾ ਕੇ ਬੜਾਵਾ ਦਿਓ ਔਰ ਰਾਸ਼ਟਰੀ ਵਿਕਾਸ ਔਰੀ ਤਈ ਪ੍ਰੌਦਯੋਗਿਕੀ ਕੇ ਅਪਣਾਉਣੇ ਕੇ ਪ੍ਰੋਤਸਾਹਿਤ ਕਰੋ। ਭਾਰਤੋਂ ਦੇ ਰਾਸ਼ਟਰੀ ਪ੍ਰੌਦਯੋਗਿਕੀ ਦਿਵਸ ਔਰ ਵਿਸ਼ੇ ਅਸੋ ਸਕੂਲੋਂ ਦੇ ਸਟਾਰਟਅਪ ਤਈ ਨਵਾਚਾਰ ਔਰੀ ਤਈ ਯੁਵਾ ਦਿਮਾਗੋਂ ਕੇ ਪ੍ਰੇਰਿਤ ਕਰਨਾ। ਇਹ ਵਿਸ਼ੇ ਤਕਨੀਕੀ ਪ੍ਰਗਤੀ ਕੇ ਗਤੀ ਦੇਣੇ ਰੀ ਤਈ ਯੁਵਾਓਂ ਦੇ ਨਵਾਚਾਰ ਔਰ ਉਦਯਮਿਤਾ ਕੇ ਬੜਾਵਾ ਦਿਓ। ਵਿਵਸਾਏ ਔਰ ਉਦਯੋਗ ਆਪਣੇ ਤਕਨੀਕੀ ਨਵਾਚਾਰੋਂ ਦਾ ਪ੍ਰਦਰਸ਼ਨ ਕਰੀ ਰਹੋ। ਅਨੁਸੰਧਾਨ ਔਰ ਵਿਕਾਸ ਪਹਿਲੋਂ ਦਾ ਸਮਰਥਨ ਕਰੀ ਰਹੋ। ਸਟਾਰਟਅਪ ਜਾਂ ਪ੍ਰੌਦਯੋਗਿਕੀ ਆਧਾਰਿਤ ਪਰਿਯੋਜਨਾਓਂ ਦੇ ਨਿਵੇਸ਼ ਕਰੀ ਰਹੋ ਔਰ ਸ਼ੈਕਸ਼ਣਿਕ ਸੰਸਥਾਨੋਂ ਔਰ ਅਨੁਸੰਧਾਨ ਸੰਗਠਨੋਂ ਦੇ ਸਾਥੀ ਸਹਿਯੋਗ ਕਰੀ ਰਹੋ। ਰਾਸ਼ਟਰੀ ਪ੍ਰੌਦਯੋਗਿਕੀ ਦਿਹਾੜੇ ਦੇ ਯੋਗਦਾਨ ਦੇ ਸਕੋ। ਰਾਸ਼ਟਰੀ ਪ੍ਰੌਦਯੋਗਿਕੀ ਦਿਵਸ ਵਿਅਕਤੀਆਂ ਤਈ ਸੋਸ਼ਲ ਮੀਡੀਆ ਪਲੇਟਫਾਰਮ ਬਲੌਗ ਜਾਂ ਮੰਚੋਂ ਪਾਏ ਆਪਣੇ ਤਕਨੀਕੀ ਨਵਾਚਾਰੋਂ ਪਰਿਯੋਜਨਾਓਂ ਜਾਂ ਵਿਚਾਰੋਂ ਕੇ ਸਾਂਝਾ ਕਰਨੇ ਦਾ ਇੱਕ ਸ਼ਾਨਦਾਰ ਮੌਕਾ ਆਸੋ ਤਾਂ ਕਿ ਦੂਜੋ ਕੇ ਪ੍ਰੇਰਿਤ ਕੀਆ ਜਾ ਸਕੋ ਔਰ ਪ੍ਰੌਦਯੋਗਿਕੀ ਔਰ ਨਵਾਚਾਰੋਂ ਦੇ ਉਤਸਵ ਦੇ ਯੋਗਦਾਨ ਦਿਆ ਜਾ ਸਕੋ। ਤੋ ਜੀ ਇਹ ਤੋਂ ਥੀ ਬਾਤਚੀਤ ਰਾਸ਼ਟਰੀ ਪ੍ਰੌਦਯੋਗਿਕੀ ਦਿਹਾੜੇ ਦੇ ਬਾਰੇ ਦੀ ਔਰ ਇਹ ਸੁਣੋ ਤੁਸੀਂ ਇਹ ਲੋਕ ਗੀਤ